0: ኔት ሐስና ሲኮ
1: ሁሉ ሴኔት ሐስና ሲኮ
0: ባሮ ሴኔት ጋና
1: ባሮ ሴኔት ጋና
0: ਤਰੂ ਕੀ ਝੁਕੀ ਡਾਲਿਓ ਸੇਨਿਤ
1: ਤਰੂ ਕੀ ਝੁਕੀ ਡਾਲਿਓ ਸੇਨਿਤ
0: ਸਿੱਖੋ ਸ਼ੀਸ਼ ਝੁਕਾਨਾ
1: ਸਿੱਖੋ ਸ਼ੀਸ਼ ਝੁਕਾਨਾ
0: ਸਿੱਖ ਹਵਾ ਕੇ ਝੋਂਕੋਂ ਸੇ ਲੋ
1: ਸਿੱਖ ਹਵਾ ਕੇ ਝੋਂਕੋਂ ਸੇ ਲੋ
0: ਕੋਮਲ ਭਾਵ ਬਹਾਨਾ
1: ਕੋਮਲ ਭਾਵ ਬਹਾਨਾ
0: ਦੂਧ ਤਥਾ ਪਾਣੀ ਸੇ ਸਿੱਖੋ
1: ਦੂਧ ਤਥਾ ਪਾਣੀ ਸੇ ਸਿੱਖੋ
0: ਮਿਲਨਾ ਔਰ ਮਿਲਾਨਾ
1: ਮਿਲਨਾ ਔਰ ਮਿਲਾਨਾ
0: ਸੂਰਜ ਕੀ ਕਿਰਣੋਂ ਸੇ ਸਿੱਖੋ
1: ਸੂਰਜ ਕੀ ਕਿਰਣੋਂ ਸੇ ਸਿੱਖੋ
0: ਸੂਰਜ ਕੀ ਕਿਰਣੋਂ ਸੇ ਸਿੱਖੋ
1: ਸੂਰਜ ਕੀ ਕਿਰਣੋਂ ਸੇ ਸਿੱਖੋ
0: ਜਗਨਾ ਔਰ ਜਗਾਨਾ
1: ਜਗਨਾ ਔਰ ਜਗਾਨਾ
0: ਲਤਾ ਔਰ ਪੇੜੋਂ ਸੇ ਸਿੱਖੋ
1: ਲਤਾ ਔਰ ਪੇੜੋਂ ਸੇ ਸਿੱਖੋ
0: ਸਭ ਕੋ ਗਲੇ ਲਗਾਨਾ
1: ਸਭ ਕੋ ਗਲੇ ਲਗਾਨਾ
0: ਦੀਪਕ ਸੇ ਸਿੱਖੋ ਜਿਤਨਾ
1: ਦੀਪਕ ਸੇ ਸਿੱਖੋ ਜਿਤਨਾ
0: ਹੋ ਸਕੇ ਅੰਧੇਰਾ ਹਰਨਾ
1: ਹੋ ਸਕੇ ਅੰਧੇਰਾ ਹਰਨਾ
0: ਪ੍ਰਿਥਵੀ ਸੇ ਸਿੱਖੋ ਪ੍ਰਾਣੀ ਕੀ
1: ਪ੍ਰਿਥਵੀ ਸੇ ਸਿੱਖੋ ਪ੍ਰਾਣੀ ਕੀ
0: ਪ੍ਰਿਥਵੀ ਸੇ ਸਿੱਖੋ ਪ੍ਰਾਣੀ ਕੀ
1: ਪ੍ਰਿਥਵੀ ਸੇ ਸਿੱਖੋ ਪ੍ਰਾਣੀ ਕੀ
0: ਸੱਚੀ ਸੇਵਾ ਕਰਨਾ
1: ਸੱਚੀ ਸੇਵਾ ਕਰਨਾ
0: ਜਲਧਾਰਾ ਸੇ ਸਿੱਖੋ ਆਗੇ
1: ਜਲਧਾਰਾ ਸੇ ਸਿੱਖੋ ਆਗੇ
0: ਜਲਧਾਰਾ ਸੇ ਸਿੱਖੋ ਆਗੇ
1: ਜਲਧਾਰਾ ਸੇ ਸਿੱਖੋ ਆਗੇ
0: ਜੀਵਨ ਪਥ ਮੇ ਬੜਨਾ
1: ਜੀਵਨ ਪਥ ਮੇ ਬੜਨਾ
0: ਔਰ ਧੂਏ ਸੇ ਸਿੱਖੋ ਹਰਦਮ
1: ਔਰ ਧੂਏ ਸੇ ਸਿੱਖੋ ਹਰਦਮ
0: ਊਚੇ ਹੀ ਪਰ ਚੜ੍ਹਨਾ
1: चढ़ना।
0: अभी आपने सुना इस कविता का आदर्श वाचन। आइए अब सुनते हैं इस कविता की संगीतमय प्रस्तुति।